0: बेजान छतों में जान डालने निकला है कोई। क्वालिटी की हर कसौटी पर खरा उतरने वाला, 20 साल की असली वारंटी देने वाला SEL टाइगर रूफिंग शीट्स, असली वारंटी, यही है टाइगर की गारंटी।
1: आकाशवाणी ਦੇ ਧਰਮਸ਼ਾਲਾ ਕੇਂਦਰ ਤੋਂ ਤੁਸੀਂ ਸਮੇਂ ਸੁਣ ਰਹੇ ਨੇ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਮਹਿਕ ਪੰਜਾਬ ਦੀ। ਜੀ ਹਾਂ, ਪੰਜਾਬੀ ਗੀਤਾਂ ਦਾ ਕਾਰਜਕ੍ਰਮ ਤੇ ਨਾਲ ਦਿਲ ਪੰਜਾਬੀ, ਅੰਦਾਜ਼ ਪੰਜਾਬੀ ਤੇ ਨਾਲ ਮੂਡ ਵੀ ਇੱਕਦਮ ਪੰਜਾਬੀ। ਆਓ ਇਸ ਮੂਡ ਨੂੰ ਹੋਰ ਸ਼ਾਨਦਾਰ ਬਣਾਈਏ ਇਸ ਪੰਜਾਬੀ ਗੀਤ ਦੇ ਨਾਲ।

0: ਤੁਸੀਂ ਸੁਣ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਮਹਿਕ ਪੰਜਾਬ ਦੀ ਆਕਾਸ਼ਵਾਣੀ ਦੇ ਧਰਮਸ਼ਾਲਾ ਕੇਂਦਰ ਤੇ।
1: ਮੈਂ ਹੂੰ HIV ਵਾਇਰਸ, ਨਾਮ ਤਾਂ ਸੁਣਾ ਹੀ ਹੋਗਾ। ਮੈਂ ਧੀਰੇ ਧੀਰੇ ਆਪਕੇ ਸਰੀਰ ਮੇਂ ਆਪਣੀ ਜਗ੍ਹਾ ਬਣਾ ਲੇਤਾ ਹੂੰ ਔਰ ਆਪਕਾ ਸਾਥੀ ਬਣ ਜਾਤਾ ਹੂੰ। ਮੈਂ ਏਕ ਸਾਥੀ ਸੇ ਦੂਸਰੇ ਸਾਥੀ ਤੱਕ ਚਾਰ ਮੁਖਯ ਤਰੀਕੇ ਸੇ ਪਹੁੰਚ ਸਕਤਾ ਹੂੰ। HIV ਸੰਕ੍ਰਮਿਤ ਵਿਅਕਤੀ ਕੇ ਸਾਥ ਬਿਨਾ ਕੌਂਡਮ ਸੈਕਸ ਕਰਨੇ ਸੇ, ਏਕ ਹੀ ਸੂਈ ਵ ਸਿਰਿੰਜ ਕਾ ਸਾਂਝਾ ਉਪਯੋਗ ਕਰਨੇ ਸੇ, HIV संक्रमित खून चढ़ाने से और HIV संक्रमित माँ से उसके बच्चे को। तो मैं हूँ HIV वायरस, मेरे बारे में जानने के लिए 1097 पर कॉल करके सवाल किया गया।
2: हिमाचल प्रदेश राज्य एड्स नियंत्रण समिति द्वारा जनहित में जारी।
0: ਮਹਿਕ ਪੰਜਾਬ ਦੀ ਕਾਰਜਕ੍ਰਮ ਆਕਾਸ਼ਵਾਣੀ ਤੇ ਧਰਮਸ਼ਾਲਾ ਕੇਂਦਰ ਤੇ ਤੁਸੀਂ ਸੁਣ ਰਹੇ ਨੇ ਤੇ ਹੁਣ ਵੇਲਾ ਹੈ ਕਾਰਜਕ੍ਰਮ ਦੇ ਆਖਰੀ ਗੀਤ ਦਾ।